0: ਅਤੇ ਪਹਿਲੇ ਇੱਕ ਛੋਟਾ ਜਿਹਾ ਕਮਰਾ ਦਿੱਤਾ, ਫਿਰ ਉਹ ਵੱਡਾ ਹੋ ਗਿਆ, ਫਿਰ ਅਖੀਰ 'ਤੇ ਅਸੀਂ ਪੂਰਾ ਤਕਰੀਬਨ 1000 ਗਜ਼ ਦੀ ਜਗ੍ਹਾ ਸੀ, ਉਹਦੇ ਵਿੱਚ ਬਹੁਤ ਵੱਡਾ ਹਾਲ ਸੀਗਾ, ਉਹਦੇ ਵਿੱਚ ਸਾਨੂੰ ਅਸੀਂ ਲਾਇਬ੍ਰੇਰੀ ਬਣਾਈ। ਤਕਰੀਬਨ 50,000 ਕਿਤਾਬ ਅਸੀਂ ਇਕੱਠੀ ਕੀਤੀ ਲੋਕਾਂ ਦੇ ਕੋਲੋਂ ਜਾ ਕੇ, ਲੋਕਾਂ ਨੂੰ ਜਾ ਕੇ ਰਿਕੁਐਸਟ ਕਰਨੀ ਵੀ ਤੁਸੀਂ ਆਪਣੀਆਂ ਕਿਤਾਬਾਂ ਸਾਨੂੰ ਦਿਓ, ਜਿਹੜੀ ਤੁਹਾਡੇ ਕੋਲ ਕਿਤਾਬਾਂ ਪਈਆਂ ਹੋਈਆਂ ਫਾਲਤੂ ਪਈਆਂ ਉਹਨਾਂ ਨੂੰ, ਫਿਰ ਜਿਹੜੀਆਂ ਐਕਸਟਰਾ ਹੋ ਜਾਂਦੀਆਂ, ਮੰਨ ਲਓ ਇੱਕ ਕਿਤਾਬ ਜਿਹੜੀ ਹੈ ਉਸਦੀ ਸਾਡੇ ਕੋਲ 10 ਕਾਪੀਆਂ ਆ ਗਈਆਂ ਨੇ, ਅਸੀਂ 2 ਜਾਂ 3 ਕਾਪੀਆਂ ਆਪਣੇ ਕੋਲ ਰੱਖ ਲੈਂਦੇ ਸੀ, ਬਾਕੀ ਕਿਤਾਬਾਂ ਅਸੀਂ ਦੂਸਰੀਆਂ ਲਾਇਬ੍ਰੇਰੀ ਨੂੰ ਭੇਜ। ਇਸ ਤਰ੍ਹਾਂ ਕਰਦੇ ਕਰਦੇ ਕਰਦੇ ਕਰਦੇ ਹਿੰਦੀ ਦੀਆਂ, ਉਰਦੂ ਦੀਆਂ, ਬੰਗਲਾ ਭਾਸ਼ਾ ਦੀਆਂ, ਗੁਜਰਾਤੀ ਦੀਆਂ, ਕਸ਼ਮੀਰੀ ਦੀਆਂ, ਇਸ ਤਰ੍ਹਾਂ ਹੋਰ ਕਈ ਭਾਸ਼ਾਵਾਂ ਦੀਆਂ, ਅੰਗਰੇਜ਼ੀ ਦੀਆਂ ਕਿਤਾਬਾਂ ਸਾਡੇ ਕੋਲ ਆ ਜਾਂਦੀਆਂ ਸਨ। ਅਤੇ ਉਹ ਅਸੀਂ ਕਿਤਾਬਾਂ ਜਿਹੜੀਆਂ ਨੇ ਵੱਖ ਵੱਖ ਜਾਂ ਤਾਂ ਉਹਨਾਂ ਦੇ ਭਵਨ ਜਾਂ ਕਿਤਾਬ ਲਾਇਬ੍ਰੇਰੀਆਂ ਦੇ ਵਿੱਚ ਅਸੀਂ ਦੇ ਆਉਂਦੇ ਸੀ ਉਹਨਾਂ ਨੂੰ ਜਾ ਕੇ, ਅਤੇ ਇਸ ਤਰੀਕੇ ਨਾਲ ਇੱਕ ਅਸੀਂ ਲਹਿਰ ਜਿਹੜੀ ਉਹ ਬਣਾਈ। ਇਹ ਬੜਾ ਵੱਡਾ ਕੰਮ ਕੀਤਾ, ਅਤੇ ਔਰ ਉਹ 50,000 ਦੇ ਕਰੀਬ ਕਿਤਾਬ ਜਿਹੜੀ ਹਰ ਸਬਜੈਕਟ ਉੱਪਰ ਬੜੀ ਸੈਕੂਲਰ ਕਿਸਮ ਦੀ ਲਾਇਬ੍ਰੇਰੀ ਹੁੰਦੀ ਸੀ। ਇਸ ਤਰੀਕੇ ਨਾਲ ਉਸ ਤੋਂ ਬਾਅਦ ਦੇਖਾ ਦੇਖੀ ਸਾਨੂੰ ਇੱਕ ਹੋਰ ਲਾਇਬ੍ਰੇਰੀ ਬਣਾਈ, ਇੱਕ ਹੋਰ ਫਤਿਹਨਗਰ ਦੇ ਵਿੱਚ ਲਾਇਬ੍ਰੇਰੀ ਬਣਾਈ। ਇਸ ਤਰ੍ਹਾਂ ਹਰ ਇੱਕ ਬਹੁਤ ਸਾਰੀਆਂ ਲਾਇਬ੍ਰੇਰੀਆਂ ਦਾ ਇੱਕ ਜਿਹੜਾ ਨਾ ਇੱਕ ਸਮੂਹ ਜਿਹੜਾ ਉਹ ਬਣ ਗਿਆ। ਇੱਕ ਬੜਾ ਇੰਪੋਰਟੈਂਟ ਕੰਮ ਸੀ, ਮੈਨੂੰ ਇਹਦੇ 'ਚ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ, ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਸੀ ਲਾਇਬ੍ਰੇਰੀਆਂ ਦੇ ਵਿੱਚ ਕੰਮ ਕਰਕੇ, ਸੋਸ਼ਲ ਕੰਮ ਕਰਕੇ। ਔਰ ਕਮਾਲ ਦੀ ਗੱਲ ਹੈਗੀ, ਉਦੋਂ ਕਿਰਨ ਬੇਦੀ ਜੀ ਜਿਹੜੇ ਸਨ ਉਹ IG ਪ੍ਰਿਜ਼ਨ ਸਨ ਤਿਹਾੜ ਜੇਲ੍ਹ ਦੇ ਵਿੱਚ, ਅਤੇ ਉਹਨਾਂ ਨੇ ਸਾਨੂੰ ਲੈ ਕੇ ਗਏ ਕਿ ਤੁਸੀਂ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਵੀ ਲਾਇਬ੍ਰੇਰੀਆਂ ਖੋਲ੍ਹੋ। ਉੱਥੇ ਵੀ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਉੱਥੇ ਅਸੀਂ ਪੰਜਾਬ ਦਾ ਜਿਹੜਾ ਸੈੱਲ ਸੀ ਉੱਥੇ ਅਸੀਂ ਲਾਇਬ੍ਰੇਰੀਆਂ ਖੋਲ੍ਹੀਆਂ, ਇਸੇ ਤਰੀਕੇ ਨਾਲ ਅਸੀਂ ਕਸ਼ਮੀਰ ਦਾ ਸੈੱਲ ਸੀਗਾ ਉੱਥੇ ਲਾਇਬ੍ਰੇਰੀਆਂ ਖੋਲ੍ਹੀਆਂ, ਹੋਰ ਇਸ ਤਰ੍ਹਾਂ ਵੀ ਅਸੀਂ ਕਾਰਸਪੋਂਡੈਂਸ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸੋਚਦੇ ਸੀਗੇ। ਇਹ ਸਾਰੀ ਗੱਲ ਸਟਾਰਟ ਹੋ ਗਈ ਸੀ, ਪਰ ਕੁਛ ਵਜ੍ਹਾ ਕਰਕੇ ਉਹ ਰੁਕ ਗਿਆ ਸਾਰਾ ਕੰਮ।
1: ਅੱਛਾ, ਡਾਕਟਰ ਮਨਜੀਤ ਸਿੰਘ ਜੀ, ਤੁਸੀਂ ਹਲੇ ਵੀ ਰੁਕੇ ਨਹੀਂ ਹੋ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਸਾਹਿਤਕ ਸੰਸਥਾਵਾਂ ਨਾਲ, ਆਪਣੀਆਂ ਸਰਗਰਮੀਆਂ ਨਾਲ, ਲਿਖਣ ਪੜ੍ਹਨ ਨਾਲ ਉਸੇ ਤਰ੍ਹਾਂ ਜੁੜੇ ਹੋਏ ਹੋ। ਪਰ ਇਹ ਗੱਲਾਂ ਕਰਦੇ ਹੋਏ ਜਦੋਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਆਉਂਦੇ ਕਿ ਹੁਣ ਕਿਉਂਕਿ ਨਵੀਂ ਪੀੜ੍ਹੀ ਹੈ ਲੇਖਕਾਂ ਦੀ, ਅਤੇ ਇਹਦੇ ਨਾਲ ਆਲੋਚਕ ਵੀ ਜਿਹੜੇ ਨੇ ਉਹਨਾਂ ਦੀ ਵੀ ਇੱਕ ਨਵੀਂ ਜਨਰੇਸ਼ਨ, ਨਵੀਂ ਪੀੜ੍ਹੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਜਿਹੜੇ ਆਲੋਚਕ ਨੇ ਉਹ ਕੀ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਨੇ, ਜਾਂ ਉਹਨਾਂ ਦੇ ਵਿੱਚ ਕੋਈ ਉਹਨਾਂ ਦਾ ਜੋ ਆਲੋਚਨਾ ਦਾ ਤਰੀਕਾ ਹੈ, ਮਾਪਦੰਡ ਨੇ, ਉਹ ਬਦਲ ਗਏ ਨੇ, ਜਾਂ ਲੇਖਕ ਬਦਲ ਗਏ ਨੇ, ਜਾਂ ਕਿ ਅੱਜ ਦੇ ਸਮੇਂ ਬਾਰੇ ਤੁਸੀਂ ਕੀ ਮਤਲਬ ਕਹਿਣਾ ਚਾਹੋਗੇ ਮੌਜੂਦਾ?
0: ਦੇਖੋ, ਦੋ ਗੱਲਾਂ ਤੁਸੀਂ ਕੀਤੀਆਂ ਨੇ, ਇੱਕ ਲੇਖਕ ਅਤੇ ਇੱਕ ਸਾਹਿਤ ਚਿੰਤਨ ਬਾਰੇ। ਮੈਂ ਦੋਨਾਂ ਬਾਰੇ ਗੱਲਾਂ ਕਰਾਂਗਾ। ਲੇਖਕ ਜਿਹੜੇ ਨੇ, ਜਿਹੜੇ ਸਾਡੇ ਪੁਰਾਣੇ ਲੇਖਕ ਸੀ ਨਾ, ਉਹਨਾਂ ਦੇ ਕੋਲ ਐਕਸਪੀਰੀਅੰਸ ਬੜਾ ਹੁੰਦਾ ਸੀਗਾ, ਅਨੁਭਵ ਬੜਾ ਸੀ, ਜ਼ਿੰਦਗੀ ਦਾ ਅਨੁਭਵ ਬੜਾ ਹੁੰਦਾ ਸੀ। ਵਾਰਿਸ ਸ਼ਾਹ ਲੈ ਲਓ, ਮੈਂ ਕਹਿੰਦਾ ਉਹਦੀ ਵਾਰਿਸ ਸ਼ਾਹ ਦੀ ਹੀਰ ਲੈ ਲਓ, ਉਹ ਹੀਰ ਦੀ ਗੱਲ ਕਰਦੇ ਕਰਦੇ ਕਿ ਉੱਥੇ ਦੇ ਸਾਹਿਤ, ਸੱਭਿਆਚਾਰ, ਉਹਨਾਂ ਦੇ ਕੱਪੜੇ, ਉਹਨਾਂ ਦੇ ਗਹਿਣੇ, ਉਹਨਾਂ ਕਮਾਲ ਪੰਜਾਬੀ ਦਾ ਪੂਰਾ ਇੱਕ ਪੂਰਾ ਭੰਡਾਰ ਜਿਹੜਾ ਉਹ ਸਾਹਮਣੇ ਰੱਖ ਦਿੰਦਾ। ਅੱਛਾ, ਇਸੇ ਤਰੀਕੇ ਨਾਲ ਜਿਹੜੇ ਸਾਡੇ ਜਿੰਨੇ ਵੀ ਪੁਰਾਣੇ ਲੇਖਕ ਨੇ, ਉਹ ਜ਼ਿੰਦਗੀ ਦੇ ਅਨੁਭਵ ਵਿੱਚੋਂ ਬੋਲਦੇ ਸੀਗੇ, ਔਰ ਉਹਨਾਂ ਦਾ ਅਨੁਭਵ ਬੜਾ ਵਿਸ਼ਾਲ ਹੁੰਦਾ ਸੀਗਾ। ਸਾਡੇ ਜਿਹੜੇ ਨਵੇਂ ਲੇਖਕ ਨੇ, ਉਹਨਾਂ ਦੇ ਕੋਲ ਥੋੜ੍ਹਾ ਜਿਹਾ ਨਾ ਅਨੁਭਵ ਘਟਦਾ ਜਾ ਰਿਹਾ। ਇਹ ਬੜੀ ਚਿੰਤਾ ਦੀ ਗੱਲ ਹੈਗੀ ਹੈ। ਉਹ ਉਹਨਾਂ ਦੀ ਇਸ ਕਰਕੇ ਉਹਨਾਂ ਦੀ ਗੱਲ ਦੇ ਵਿੱਚ ਨਾ ਉਹ ਮਲਟੀ ਲੇਅਰਡਨੈਸ ਜਿਹੜੀ ਨਾ, ਜਿਹੜੀ ਇੱਕ ਬਹੁ ਪਰਤਤਾ ਜਿਹੜੀ ਉਹ ਘੱਟ ਜਾ ਘੱਟਦੀ ਨਜ਼ਰ ਆਉਂਦੀ ਹੈ, ਅਤੇ ਉਹ ਇੱਕ ਸਿਮਟਮ ਦੀ ਪੱਧਰ 'ਤੇ ਚਲੇ ਜਾਂਦੇ ਨੇ। ਜਿਵੇਂ ਮੰਨ ਲਓ ਹੁਣ ਨਾਰੀਵਾਦੀ ਹੈ ਇੱਕ ਆਲੋਚਕ ਹੈ ਜਾਂ ਲੇਖਕ ਹੈਗੀ ਹੈ, ਉਹ ਨਾਰੀਵਾਦ ਦੇ ਬਾਰੇ ਗੱਲ ਕਰਦੀ ਹੈ ਤਾਂ ਬਸ ਉਹਨੂੰ ਲੱਗਦਾ ਕਿ ਬਈ ਨਾਰੀਵਾਦ ਹੀ ਸਭ ਕੁਛ ਹੈਗਾ, ਜਾਂ ਦਲਿਤਵਾਦ ਹੈ ਉਹਦੇ ਸਭ ਕੁਛ ਹੈਗਾ। ਵਰਾਇਟੀ ਜਿਹੜੀ ਨਾ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੇ ਕੋਲ, ਜਿਹੜੀ ਉਹ ਵਰਾਇਟੀ ਰਹਿਣੀ ਚਾਹੀਦੀ ਹੈ, ਨੰਬਰ ਇੱਕ। ਨੰਬਰ ਦੋ, ਜਿਹੜੀ ਸਾਹਿਤ ਚਿੰਤਨ ਦੇ ਵਿੱਚ ਜਿਹੜੀ ਸ਼ਿੱਦਤ ਸੀਗੀ ਉਹ ਘਟਦੀ ਜਾ ਰਹੀ ਹੈ। ਜਿਹੜੀ ਨਵੇਂ ਸਾਡੇ ਵਿਦਵਾਨ ਨੇ, ਸਾਡੇ ਪਹਿਲੀ ਗੱਲ ਤਾਂ ਪਹਿਲੀ ਕਿ ਨਵੇਂ ਵਿਦਵਾਨ ਆ ਹੀ ਨਹੀਂ ਰਹੇ, ਤੁਸੀਂ ਦੇਖ ਲਓ ਸਾਡੇ ਤੁਹਾਡੇ ਸਾਹਮਣੇ ਨੇ ਜਿਹੜੇ ਵਿਦਵਾਨ ਸਾਡੇ ਕੋਲ ਆਏ ਨੇ, ਉਹਨਾਂ ਤੋਂ ਛੱਡ ਕੇ ਅਗਲੀ ਜਨਰੇਸ਼ਨ ਜਿਹੜੀ ਹੈ ਉਹਦੇ ਵਿੱਚ ਸਾਡੇ ਘੱਟ ਆ ਰਹੇ ਨੇ। ਉਹਦਾ ਨਤੀਜਾ ਕੀ ਨਿਕਲਦਾ? ਇੱਕ ਪੜ੍ਹਨ ਲਿਖਣ ਦਾ ਘੱਟ ਜਿਹੜਾ ਨਾ, ਉਹ ਮਟੀਰੀਅਲਿਜ਼ਮ ਜਿਹੜਾ ਉਹ ਹਾਵੀ ਹੋ ਰਿਹਾ, ਪਦਾਰਥਵਾਦ ਜਿਹੜਾ ਉਹ ਹਾਵੀ ਹੋ ਰਿਹਾ, ਜਿਸ ਕਰਕੇ

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਲੱਠੇ ਦੀ ਚਾਦਰ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।